ਨਸੀ ਹਲਾਏ ਨੀ ਜਾਂਦੀ ਗੋਏ ਥਗਾ ਯੰਗ ਬਾਪ ਨਾ ਲਨਸੀ ਹਲਾਏ ਨੀ ਸਿਰ ਗਾ ਗੋਏ ਲੈ ਨਾ ਤਾ ਸਿਰ ਗਾ ਲਨਸੀ

ਹਿੰ ਯੇ ਸਮਯਾ ਮਾ ਯੰਸ ਗੋ ਕਿਰਾ ਦੇ ਆਯਾ ਤਾ ਚੰਗ ਮੰਗ ਰੋ ਸ਼ੇਰੋ ਤੂ ਨਾ ਦੇ ਆਯਾ ਨਰ ਬਤੋ ਨਾ ਚੋਸ ਗਸ ਮੋ ਸ਼ਾਲਾ